0: कशो तो तुम सारी गीत जड़े से एंजॉय करा दी ना गड्डी चली चंबा ते चवाड़ी तो जरूर इस गीत की फरमाइश वहां तक पहुंची हुए व्हाट्सएप के माध्यम ने तिना दा नाव है उस्मान जी कने सरेने वाले ने धर्मशाला ते तो जरूर तिना तक कहानी की ते फरमाइश पहुंचाई कने तुहां सारियां भी एंजॉय की थी कने तुहां सारी भी इस कार्यक्रम दे सफर चाहां कने जुड़ी सकदे कने आहां कने गल बात जड़े से जरूर करी सकते कने गलबात अहां जिहड़ा अज कार्यक्रम च करा दे न से करा दे न विश्व फोटोग्राफी दिवस दे बारे च कने जिहड़ा तुहंदियां प्यारियां प्यारियां फरमाइशां न सभी तुहां तक पहुँचा दे न कने तुहां सारे भी अपना अपना जिहड़ा रेडियो सैट है से सुना दे होने न या ओन कित्ते होने कने अगर नहीं ओन कित्या तां जल्दी जल्दी ओन करी लिया क्योंकि कार्यक्रम च जिहड़ा समय हुई है 2:40 कने अगले जिहड़ा श्रोता न से अहां कने जुड़ चुके न। हेलो
1: हेलो जी नमस्ते।
0: नमस्ते जी, स्वागत है जी तुहांदा रेडियो गुंजन धर्मशाला च।
1: थैंक यू जी। ओ ठीक ठाक
0: जी? बिल्कुल ठीक ठाक है जी। तुहां कुथू ते बोला ते कने तुहांदा ना के जी?
1: मैं बड़ी पतली है मुझे सारे पहचानी जांदे एकदम
0: जी। इंदु जी तुहां फेसबुक भी कमेंट किया उस वास्ते भी बड़ा बड़ा धन्यवाद जी तुहांदा।
1: तुहांदा बड़ा बड़ा धन्यवाद जी तुहां मेरा कमेंट पढ़िया
0: जी जी जी। ता इंदु जी क्या आज तुहां मेरी गलबात सुना दे कि नहीं सुना दे?
1: बिल्कुल जी, मैं तो प्यागत रहेगी संजय जी की थोड़ियां गल्ला सुनती रहंदी
0: जी। अच्छा तो क्या आज तुहां मेरी गल सुनी कने क्या तुहां जो तीसरी खरी लगी गल?
1: गल्ला सारियां वधिया लगियां जी
0: जी जी। तो विश्व फोटोग्राफी दिवस हां बना जी जी जी। तो तुहें भी शौक फोटो लेने दा कि नहीं?
1: फोटो लेने शौक कुछ ही नहीं होंदा है जी, हर कुछ वाला फोन अपने अपने आजकल तो ऐसे छोटे हो चाहे बड़े हो कोई हर कोई है फोटो लेने तो हर कोई लेंदा रहंदा कने यही फोटो ना एक दिन याद आ रही है नहीं अमन के है ना
0: जी जी जी। सही मैं गल कर दी थी कि यही फोटो कुथी ना कुथी आहा अगर कोई भी फोटो अपने मोबाइल फोन दी गैलरी चेर दे ना कने हां जो कोई पुरानी फोटो मिली आंदी है तो हम बड़े खुश होंदे कि नहीं यहां दी पुरानी फोटो है चाहे से भाई बहन कने चाहे से यहां दी फैमिली दा कोई भी सदस्य हो सकदा ना जी
1: क्योंकि उसे जरिए जी जी जी यहां फोटो दिखा दे ना तो चलो हां हां जो कि पता कि सारा बचपन कदे है कि ना कदे निकले तलु कदे हुंदे है हां के पता ना तो एक मैं फोटो दे जरिए हां दिखी सकदे कि हां पहले के दे हुन के दे ये
0: जी जी
1: कितना बदलाव हुंदा ना सही कने के भी हासा भी लगी पंदा दिन फोटो दिखी के
0: जी सही की चेहरे चेहरे पर खुशी भी आई आंदी सही फोटो कई बार आंदे चेहरे पर आंसू भी आई आंदे
1: बिल्कुल बिल्कुल चलो अपने जेडे बिछड़े हुंदे ਨਹੀਂ ਫੋਟੋ ਦਿਖਣੀ ਆ ਖੈਰ ਆਪਣੇ ਵਿੱਚ ਰਹੀ ਆਦਤ ਨਹੀਂ ਭੁੱਲਦੀਆਂ ਕਦੀ ਵੀ ਪਰ ਫਿਰ ਵੀ ਹੁੰਦੇ ਨਾ ਬਈ ਕੁਛ ਟਾਈਮ ਨਹੀਂ ਵੀ ਅੱਗੇ ਜਿਹੜਾ ਤਾਂ ਮਤਲਬ ਜਦੋਂ ਫੋਟੋ ਦਿਖਦੇ ਤਾਂ ਜੇ ਨੈਚੁਰਲੀ ਹਰ ਚੀਜ਼ ਹਰ ਗੱਲ ਯਾਦ ਆਈ ਜਾਂਦੀ ਨਾ ਦੇਖੀਏ
0: ਜੀ ਜੀ ਸਹਿ ਤਾਂ ਤੁਹਾਂ ਸਹੀ ਬੋਲੇ ਕਿ ਚਲੋ ਹਾਂ ਫੋਟੋ ਦਿਖਦੇ ਨਾ ਜਾਂ ਕਈ ਵਾਰ ਫੋਟੋ ਦਿਖੀ ਕਰੀ ਹਾਂ ਯਾਦ ਕਰਨਾ ਜਿਹੜਾ ਸੇ ਸ਼ੁਰੂ ਹੋ ਜਾਂਦੇ ਨਾ ਜੀ
1: ਜੀ ਬਿਲਕੁਲ ਜੀ ਗਾਣਾ ਬਣਿਆ ਨਾ ਤਸਵੀਰਾਂ ਖਿੱਚਿਆ ਕਰੋ
0: ਜੀ
1: ਯਾਦਾਂ ਬਣ ਰਹਿ ਜਾਣੀਆਂ ਤਾਂ ਗਾਣਾ ਬਿਲਕੁਲ ਸਹੀ ਹੈ
0: ਜੀ ਇਸ ਗਾਣੇ ਤੇ ਤਾਂ ਮੈਂ ਵੀ ਸਹਿਮਤ ਹੈ ਕਿ ਸੇ ਗਾਣਾ ਬੜਾ ਹੀ ਸੋਚੀ ਵਿਚਾਰੀ ਕਰੀ ਬਣਿਆ ਪਰ ਬੜਾ ਹੀ ਸਹੀ ਬਣਿਆ ਕਿਉਂਕਿ ਫੈਮਿਲੀ ਕਨੇ ਅੱਜ ਕਨੇ ਦੌਰ ਦੀ ਆਹਾਂ ਗੱਲ ਕਰੀਏ ਤਾਂ ਸੇ ਵਾਲਾ ਮਾਹੌਲ ਬਿਲਕੁਲ ਨਹੀਂ ਹੈ ਨਾ ਜੀ
1: ਜੀ ਬਿਲਕੁਲ ਕਹਿੰਦੇ ਕਈ ਵਾਰ ਵੀ ਹੁੰਦਾ ਜਿਵੇਂ ਆਪਣੇ ਦਾਦਾ ਦਾਦੀ ਨਹੀਂ ਦਿਖੇ ਹੋਏ ਆ ਨਾਨਾ ਨਾਨੀ ਨਹੀਂ ਦਿਖੇ ਜੇ ਕੋਈ ਵੀ ਨਹੀਂ ਦਿਖਿਆ ਤਾਂ ਹਾਂ ਫੋਟੋ ਚ ਕਿਤੇ ਦਿਖੀ ਸਕਦੇ ਨਾ
0: ਜੀ ਤਿਨਾ ਜੋ ਦਿਖੀ ਸਕਦੇ ਕਹਿੰਦੇ ਕਈ ਵਾਰ ਆਹ ਜੋ ਖੁਦ ਜੋ ਵੀ ਫੀਲ ਹੁੰਦਾ ਕਿ ਨਹੀਂ ਮਤਲਬ ਆਪਣੇ ਕੰਨੇ ਬਿਤਾਏ ਲਮਹੇ ਜਿਹੜਾ ਨ ਸੇ ਆਹ ਜੋ ਬਾਰ ਬਾਰ ਯਾਦ ਹੁੰਦੇ ਨਾ
1: ਜੀ ਬਿਲਕੁਲ
0: ਤਾਂ ਇਹ ਤਸਵੀਰਾਂ ਹੀ ਹਨ ਜਾਂ ਇਹ ਫੋਟੋਗ੍ਰਾਫੀ ਆਹ ਬੋਲੀ ਸਕਦੇ ਜਿਹੜਾ ਵੀ ਫੋਟੋਗ੍ਰਾਫੀ ਕਰਦੇ ਨ ਤਿਨਾ ਜੋ ਤਾਂ ਹਨ ਤਾਂ ਸਲੂਟ ਹੀ ਹੈ ਕਿਉਂਕਿ ਕਿਤਨੀ ਮਿਹਨਤ ਹੈ ਕਰਦੇ ਨਾ ਜੀ ਚਾਹੇ ਸ਼ਾਦੀ ਹੈ ਚਾਹੇ ਕੋਈ ਵੀ ਫੰਕਸ਼ਨ ਹੈ ਐਲਬਮ ਇੱਕ ਸੇ ਬਣਾਈ ਕਰੀ ਦਿੰਦੇ ਨਾ ਜੀ ਤਾਂ ਦੀਦੀ ਵਾਸਤੇ ਵੀ ਮਿਹਨਤ ਲੱਗਦੀ ਨਾ ਜੀ
1: ਹਾਂਜੀ ਜੀ ਸਵੇਰੇ ਜੋਤੀ ਮੈਡਮ ਬੋਲਾ ਦੇ ਨਾ ਬੋਲੇ ਪਹਿਲੇ ਦਿਖਦੇ ਹੈ ਹਾਂ ਤਾਂ ਸਹੀ ਸਹੀ ਬਿਲਕੁਲ ਸਹੀ ਗੱਲ ਬੋਲੀ ਕਿ ਪਹਿਲਾਂ ਹਾਂ ਦਿਖਦੇ ਹੈ ਵੀ ਕੌਣ ਜੇ ਸਟੂਡੀਓ ਕੁਛ ਸਟੂਡੀਓ 'ਚ ਵਧੀਆ ਫੋਟੋ ਖਿੱਚਦੇ ਨਾ ਹਾਂ ਉਸ ਫੋਟੋਗ੍ਰਾਫਰ ਫੋਟੋ ਤਾਂ ਵੀ ਤਿੰਨੀ ਕਰਵਾਉਂਦੇ ਹੈ
0: ਜੀ ਜੀ
1: ਇੱਕ ਟਾਈਮ ਤਾਂ ਅੱਜ ਕੱਲ੍ਹ ਤਾਂ ਚਲੋ ਸਾਡੇ ਹੱਥਾਂ ਹੀ ਕੈਮਰੇ ਆਪਣੇ ਤਾਂ ਲੈ ਦੇ ਹਾਂ ਫੋਟੋ ਸਟੇਟਸ ਲਾ ਦੇ ਸਟੋਰੀਆਂ ਲਗਾ ਦੇ ਪਰ ਉਸ ਟਾਈਮ ਤਾਂ ਇਹੀ ਹੁੰਦਾ ਹਾਂ ਕਿ ਹੁਣ ਜਿਹੜਾ ਵਧੀਆ ਫੋਟੋ ਖਿੱਚਦੇ ਤਾਂ ਕਿੱਥੇ ਜਾਣਾ ਬੜੇ ਜਿਹੀਆਂ ਫਰੈਂਡਾਂ ਆ ਗਈਆਂ ਨੇ ਇਕੱਠੀਆਂ ਇੱਕ ਜਾਣਾ ਚਲੋ ਇੱਕ ਯਾਦ ਰਹਿੰਦੀ ਸੀ ਕਿ ਹਾਂ ਫਰੈਂਡ ਮੈਂ ਫੋਟੋ ਦੀ ਕੀ ਕੁੰਡ ਯਾਦ ਕਿ ਮਤਲਬ ਉਹ ਟਾਈਮ ਯਾਦ ਆਈ ਜਾਂਦਾ ਨਾ ਉਸੇ ਟਾਈਮ ਵਾਪਿਸ ਤਾਂ ਨਹੀਂ ਮਿਲਦੇ ਮੁੜੀ ਕੇ ਨਹੀਂ ਆਉਂਦੇ ਪਰ ਉਹ ਯਾਦਾਂ ਰਹੀ ਜਾਂਦੀਆਂ
0: ਯਾਦਾਂ ਫਿਰ ਤੇ ਤਾਜ਼ਾ ਹੋ ਜਾਂਦੀਆਂ ਨਾ ਜੀ
1: ਜੀ ਜੀ
0: ਜੀ ਉਹਨਾਂ ਦੇ ਮਾਤਾ ਪਿਤਾ ਹੀ ਹਨ ਸਹੀ ਕਈ ਵਾਰ ਆਹ ਜੋ ਬੋਲਦੇ ਨੇ ਕਿ ਤੁਹਾਨੂੰ ਦਾ ਜਿਹੜਾ ਇਹ ਦੌਰ ਹੈ ਸੇ ਸਭ ਬੈਸਟ ਹੈ ਆਹ ਦਾ ਟਾਈਮ ਹੁੰਦਾ ਥਾ ਹਲ ਤਾਂ ਬੋਲਿਆ ਆਹ ਨਹੀਂ ਤਾਂ ਬੋਲੋ ਫੋਟੋ ਵੀ ਨਹੀਂ ਆਉਣੀਆਂ ਨੇ
1: ਨਹੀਂ ਆਉਣੀ ਹੈ ਸਹੀ ਗੱਲ ਹੈ
0: ਜੀ ਤਾਂ ਹਾਂ ਜੋ ਸੁਣੀ ਕਿ ਥੋੜ੍ਹਾ ਜਿਹਾ ਅਜੀਬ ਵੀ ਲੱਗਦਾ ਹੈ ਕਿ ਨਹੀਂ ਮਤਲਬ ਉਸ ਟਾਈਮ ਮਤਲਬ ਇਤਨਾ ਜ਼ਿਆਦਾ ਸਟਰਗਲ ਕਰਦੇ ਥੇ ਨਾ ਪੇਰੈਂਟਸ
1: ਕਹਿੰਦੇ ਫਿਰ ਬਾਅਦ ਚ ਚੱਲੀ ਪਏ ਤਾਂ ਤਮੀ ਕਈ ਇੱਕ ਰੇਜ ਨਹੀਂ ਹੈ ਤਾਂ ਨਾ ਕਹਿੰਦੇ ਅੱਜ ਕੱਲ੍ਹ ਤਾਂ ਹਰ ਕੁਸੀ ਉਹ ਕਰੇਜ ਹੈ ਫੋਟੋ ਕਰਵਾ ਦੇ ਆਪਣੇ ਫੋਟੋ ਲੈਣ ਦਾ
0: ਜੀ ਜੀ
1: ਗੀਤ
0: ਸੁਣਨਾ
1: ਅੱਜ ਜਿਹੜਾ ਅੱਜ ਤੁਹਾਨੂੰ ਟੋਪਿਕ ਲਿਆ ਸੀ ਸੁਣਨਾ ਗਾਣਾ
0: ਜ਼ਿੰਦਗੀ ਸੋਹਣੀ ਹੈ ਸੁਣਨਾ
1: ਜੀ ਬਿਲਕੁਲ ਜੀ
0: ਜੀ ਜ਼ਰੂਰ ਜ਼ਿੰਦਗੀ ਸੋਹਣੀ ਗੀਤ ਤੁਹਾਂ ਤੱਕ ਪਹੁੰਚਾਉਂਦੇ ਜੀ ਬੜਾ ਪਿਆਰਾ ਗੀਤ ਹੈ ਨਾ ਜੀ ਇਹ
1: ਜੀ ਬਿਲਕੁਲ ਤੁਹਾਡੇ ਹੀ ਆ
0: ਜੀ ਜੀ ਜੀ ਜ਼ਰੂਰ ਜੀ ਜੁੜਨ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਂ ਦਾ
1: ਜੀ ਤੁਹਾਂ ਦਾ ਬੜਾ ਬੜਾ ਧੰਨਵਾਦ ਜੀ ਜੋੜਨ ਵਾਸਤੇ
0: ਜੀ ਤਾਂ ਸ਼ੋਤਾਂ ਦੋਹਾਂ ਸਾਰੇ ਇਸ ਵਕਤ
1: ਜੀ ਤੁਹਾਂ ਦਾ ਬੜਾ ਬੜਾ ਧੰਨਵਾਦ ਜੀ ਜੋੜਨ ਵਾਸਤੇ
0: ਜੀ ਸ਼ੋਤਾਂ ਦੋਹਾਂ ਸਾਰੇ ਇਸ ਵਕਤ ਕਾਰਿਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਦੋ ਸ਼ਸ਼ੀ ਕਰਨੇ ਇਸੀ ਗੂੰਜ ਕਰਨੇ ਜਾਂ ਇਸੀ ਸਫ਼ਰ ਕਰਨੇ ਹਾਂ ਆਪਣੇ ਕਾਰਿਕ੍ਰਮ ਦੇ ਸਫ਼ਰ ਜੋ ਵੀ ਅੱਗੇ ਬੜਾਉਂਦੇ ਨੇ ਕਨੇ ਆਪਣੀ ਜਿਹੜਾ ਗੱਲਬਾਤ ਜੋ ਇੱਥੋਂ ਹੀ ਰੋਕਦੇ ਨੇ ਕਿਉਂਕਿ ਮੈਨੂੰ ਲੱਗਾ ਤਾਂ ਹੁਣ ਥੋੜ੍ਹਾ ਜਿਹਾ ਕਾਰਿਕ੍ਰਮ ਦਾ ਜਿਹੜਾ ਮਾਹੌਲ ਹੈ ਸਰੋਣਕ ਭਰਾ ਬਣਾਉਂਦੇ ਨੇ ਕਨੇ ਸੁਣਦੇ ਨੇ ਇਸ ਪਿਆਰੇ ਦੇ ਗੀਤ ਜੋ ਤੁਹਾਂ ਵੀ ਇੰਜੋਏ ਕਰਾਂ
2: ਕਦੇ ਜੀ ਤੂੰ ਹੋਵੇ